0: ਤੂੰ ਫਰਾਮ ਕਰਨ ਜੋ ਫੈਸਲੋ ਰਿਆਜ਼ ਦੇ ਬੱਕੇ ਦੇ ਫਾਈਵ ਵਾਰਡ ਦੇ ਸਟੂਡੈਂਟਸ ਜਸ ਲੇਟ ਦੇ ਫਾਈਵ ਕਮੇਟੀ ਦੇ ਮੁਹਾਰੀ ਕਲਾਸ ਨਾਲ ਜੀ ਅੱਜ ਸਰਦਾਰ ਫੀਲ ਮਾਰਸ਼ਲ ਆਸਮ ਮੁਨੀਰ ਸਮੇਤ ਸਾਊਦੀ ਹੈ ਦੁਰਗਾ ਜੀ ਨੁਮਾਇੰਦਨ ਜੀ ਸ਼ਿਰਕਤ ਮੱਕੇ ਮਦੀਨੇ ਕੇ ਨਿਸ਼ਾਨੋ ਬਣਾਉਣ ਦੀ ਕੋਸ਼ਿਸ਼ ਹੈ ਸਾਊਦੀ
1: ਸਿੰਧ ਕੇ ਮਾਥੇ ਕਾ ਝੂਮਰ
2: ਜੀ ਐਫ ਐਮ 88 ਨੈਟਵਰਕ
1: ਸਿੰਧ ਕੀ ਆਵਾਜ਼
0: ਜ਼ਰੂਰੀ ਕੋਈ ਕੁਵਤ ਫਰਾਮ ਕਹੀ ਵਿੰਦੀ ਹੈ ਖਤਰੇ ਕੇ ਮੂੰਹ ਦੇਣ ਲਾਇ ਦਿਫਾਈ ਸ਼ਯੂ ਲਗਾਈ ਹੋਈ ਨੀ ਇਜਲਾਸ ਦੌਰਾਨ ਲੈਫਟਨੈਂਟ ਜਨਰਲ ਰਿਟਾਇਰਡ ਨੁਮਾਨ ਮਹਿਮੂਦ ਜੀ ਮੱਕੇ ਦਿਫਾਈ ਅਦਾਰ ਦੇ ਪੇਰੀ ਸੈਕਟਰੀ ਜਨਰਲ

0: ਜਾਣੇ ਕਿਸੀ ਤੇ ਤੂੰ ਜਾਮੂ ਸਾ ਵੇਰ ਆਉਂਦਾ
1: ਰੱਬ ਜਾਣੇ ਕਿਸੀ ਤਾਈ ਤੂੰ ਜਾਮੂ ਸਾ ਵੇਰ ਆਉਂਦਾ
0: ट्रैक के एंजॉय कयो है ट्रैक बदने बदने न्यूज़ ब्रेक ला हलंदासी खबरन कपे वापस इंदासी बाकी खबरू चारों कंदासी पूरो कलाक सो 6 बजे का 7 बजे